0: ਪਾਟੇ ਹਾਂ ਤੂੰ?
1: ਕੀ ਪਤਾ ਸੀ ਪਾਟੇ, ਸਾਡੇ ਪਿਆਰ ਦੇ ਵੀ ਦਿਨ ਆਉਣਗੇ, ਪਿਆਰ ਵਿੱਚ ਪਿਆਸ ਕਰਨ ਪਾਟੇ ਵੀ ਕੀ ਪੈ ਜਾਂਦੇ ਨੇ ਮੀਰਾ ਵਾਸਤੇ ਤੈਨੂੰ ਤਖ਼ਤ ਦੇ ਬਾਰੇ।

ਸਾਡੇ ਪਿਆਰ ਦੇ ਵੀ ਦਿਨ ਆਉਣਗੇ, ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਮੀਰਾ ਵਾਸਤੇ ਤੇ ਤਖ਼ਤ ਦੇ ਬਾਰੇ।

ਤੇ ਵੀ ਦਿਨ ਆਉਣਗੇ ਤੇ ਆਲਸੀ ਦੀ ਆਸ਼ ਕਰ ਪੱਟ ਵੀ ਕੀ ਨਹੀਂ ਪੈ ਰਹੀ ਦੁਨੀਆ ਵਾਸਤੇ ਕਿਤੇ ਮੈਂ ਤਖ਼ਤ ਦੇ ਬਾਰੇ

0: ਸਿਪਾਟੇ ਨਾ ਤੂੰ
1: ਕੀ ਪਤਾ ਸਿਪਾਟੇ ਸਾਡੇ ਪਿਆਰ ਤੇ ਵੀ ਦਿਨ ਆਉਂਦੇ ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਮੀਰਾ ਵਸਤੂ ਤੈਨੂੰ ਤਖਤ ਦੇ ਬਾਰੇ